0: 60er, 70er, 80er.
1: ਕਿਆ ਹੋਇਆ ਮੁੰਡਿਆ?
2: ਉਹ ਆਈ ਨੀ ਯਾਰ ਹਲੇ।
1: ਉਹ ਆਜੂਗੀ ਯਾਰ, ਟੈਨਸ਼ਨ ਨਾ ਲੈ। ਇਹ ਦੱਸ, ਬੰਦੂਕ ਹੋਈ ਜਾਂ ਬੰਬ?
2: ਗੋਰੇ ਕੀ ਕਹਿੰਦਾ ਯਾਰ?
1: ਸਰ ਲਾ ਯਾਰ, ਪੈ ਲਾ ਲਾ।
2: ਬੰਬ $100 ਦੇ ਫਿਰ।
1: ਗੋਰਾ ਕਹਿੰਦਾ ਬੰਬ, ਮੈਂ ਕਹਿੰਦਾ ਬੰਦੂਕ।
2: ਦੇਖੀ ਜਾਊਗੀ ਅੱਜ ਕੋਈ ਨਾ, ਬੜੇ ਪਏ ਆ ਦੇਖੋ। ਮੈਂ ਕਹਿੰਦਾ
1: ਉਹ ਵੀ ਫੜਾ ਦੇ। ਲਾ ਜੀ ਗੋਰਾ, ਆ ਲਾ ਦੇ ਚੱਕ।
2: ਚਲੋ ਤੂੰ ਗਿਆ।

ਐਤਕੀ ਵੀ ਤੈਨੂੰ ਇੰਨੇ ਸੂਟ ਲੈ ਰਿਹਾ ਨਾ, ਬਸ ਮੇਰੀ ਗੱਲ ਮੰਨਿਆ ਕਰ, ਜੋ ਮੈਂ ਕਹਿੰਦਾ ਉਹਨੂੰ ਉਹੀ ਪਾਇਆ ਕਰ। ਹਾਏ